0: ਸੱਜਣ ਅਫੂਨ ਸਿੰਘ ਆਪਣੇ ਦੋਸਤ ਕੁੰਦਨ ਮਨ ਕੇ ਯਹਾਂ ਜਾਤਾ ਹੈ ਔਰ ਜਾ ਕਰ ਕੁੰਦਨ ਮਨ ਕੀ ਘਰਵਾਲੀ ਸੇ ਉਸੇ ਠਾਣੀ ਸੇ ਕਿਆ ਬਾਤ ਕਰਤਾ ਹੈ। ਭਾਬੀ ਨਮਸਤੇ।
1: ਰਾਮ ਰਾਮ ਦੇਵਰ। ਕੇ ਵਾਸ ਹੈ ਅਸ ਤੇਰਾ ਉਦਾਸ ਤਾ ਤੂੰ ਕਿਉਂ ਹੈ ਚਾਰਾ
2: ਰੇਨਿਓ ਨਾ ਬੋਲਣਾ ਦੂਧ ਗੇਰ ਦੇਗਾ।
0: ਉਦਾਸ ਤੋਂ ਮੈਂ ਸੂ
1: ਲੈ ਫਿਰ ਸੁਣ ਵੀ